ਆਵੇ ਸਾਈ ਵਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ।

ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ

0: Absolutely beautiful, isn't it? That is Lakvinder Vardali live here on Like a Radio. Rub Mania. So good, isn't it? Raj Badham. And do you know what? There's a reason why I played that, because I actually played it last week as well when I was speaking to Lakvinder Vardali on the telephone. And that's because of his Virasat UK tour that is taking place this week. Don't forget, it's happening in London on the 16th of October. This coming Friday at Crystal Grand Slough. Also, you've got Birmingham on the 18th of October as well at the very prestigious ICC Birmingham. It's brought to you by Creative Team Events and, of course, Peace Nation UK. And I'm so honoured and so privileged to have none other than Lakvinder Vardali live in the studio. Baji, welcome, welcome, welcome.
1: Thank you so much. Sat Sri Akal, Raj Baji, and Laika Radio Sonre Sare Shrotiyan nu bahut bahut pyar. Sat Sri Akal, finally, main tode kol haan.
0: Sat Sri Akal to you. I'm so happy to get to see Aage, because I think ek week pehle assi phone de gal kiti si ki ek week baad isse sade naal studio ch baithe.
1: Dekho, main udde ni wish kar li si ki.
0: Hanji.
1: ਤੁਹਾਡੇ ਨਾਲ ਰੂਬਰੂ ਸਟੂਡੀਓ 'ਚ ਬੈਠ ਕੇ ਗੱਲਬਾਤ ਕਰਾਂਗੇ ਸੋ ਅੱਜ ਆਈ ਗਏ ਹਾਂ
0: ਹਾਂਜੀ ਹੁਣ ਕੁਛ ਹੀ ਦਿਨ ਬਾਕੀ ਆ ਫੋਰ ਫਰਾਈਡੇ ਦੀ ਫਸਟ ਸ਼ੋਅ ਦੈਟਸ ਹੈਪਨਿੰਗ ਇਨ ਲੰਡਨ ਥੋੜ੍ਹਾ ਜਿਹਾ ਹੋਰ ਦੱਸੋ ਹੁਣ ਤੁਸੀਂ ਕਿੰਨੇ ਐਕਸਾਈਟਿਡ ਹੋ ਗਏ ਆ
1: ਦੇਖੋ ਜਿਵੇਂ ਜਿਵੇਂ ਟਾਈਮ ਲੱਗ ਆਈ ਜਾਂਦਾ ਨਾ ਸ਼ੋਅ ਕਰਨ ਦੇ ਲਈ ਅਤੇ ਐਕਸਾਈਟਮੈਂਟ ਵੱਧਦੀ ਜਾਂਦੀ ਆ ਹੁਣ ਉਹੀ ਹਾਲ ਹੋਇਆ ਕਿ ਬਸ ਹੁਣ ਵੇਟ ਹੋ ਰਹੀ ਹੈ ਕਿ ਜਲਦੀ ਜਲਦੀ ਹਾਲ ਤੁਸੀਂ ਫੁੱਲ ਕਰ ਦਿਓ ਬਸ
0: ਹਾਂਜੀ
1: ਤੁਹਾਡਾ ਕੰਮ ਹੈ ਹਾਲ ਫੁੱਲ ਕਰਨਾ ਅਤੇ ਮੇਰਾ ਕੰਮ ਹੈ ਤੁਹਾਨੂੰ ਫੁੱਲ ਖੁਸ਼ ਕਰਨਾ
0: ਹਾਂਜੀ
1: ਤੇ ਮੈਂ ਇਹ ਵਾਅਦਾ ਕਰਦਾ ਤੁਹਾਡੇ ਨਾਲ ਲੰਡਨ ਵਾਲਿਓ ਕਿ ਇਹ ਸ਼ੋਅ ਤੁਹਾਡੀ ਜ਼ਿੰਦਗੀ ਦਾ ਬੈਸਟ ਯਾਦਗਾਰ ਸ਼ੋਅ ਹੋਊਗਾ ਤੇ ਜੇ ਯਾਦਗਾਰ ਸ਼ੋਅ ਨਾ ਹੋਇਆ ਤੇ ਪੈਸੇ ਵਸੂਲ ਨਾ ਹੋਏ ਤੇ ਫਿਰ ਦੁਬਾਰਾ ਸ਼ੋਅ ਕਰ ਲਾਂਗੇ
0: ਬਹੁਤ ਅਰਸਾ ਹੋ ਗਿਆ ਵੀ ਨਾਟ ਸੀਨ ਯੂ ਐਂਡ ਆਈ ਥਿੰਕ ਇਤਨੇ ਇੰਨੇ ਚਾਹਣੇ ਵਾਲੇ ਜਿਹੜੇ ਤੁਹਾਡੇ ਇੰਨਾ ਚਿਰ ਦੀ ਵੇਟ ਕਰੀ ਜਾਂਦੇ ਆ ਐਂਡ ਫਾਈਨਲੀ ਮੌਕਾ ਆਈ ਗਿਆ ਕਿ ਫਰਾਈਡੇ ਐਂਡ ਸੰਡੇ ਤੁਸੀਂ ਇੱਥੇ ਪਰਫੋਰਮ ਕਰਨ ਲੱਗੇ ਯੂਕੇ ਦੇ ਵਿੱਚ ਐਂਡ ਤੁਸੀਂ ਤਾਂ ਲਾਸਟ ਵੀਕ ਦੱਸਿਆ ਸੀ ਕਿ ਦ ਕਾਈਂਡ ਆਫ ਥੀਮ ਆਫ ਦ ਸ਼ੋਅ ਇਜ਼ ਗੋਇੰ ਬੀ ਸੂਫੀਜ਼ ਐਂਡ ਆਲ ਯੂਰ
1: ਫੇਵਰਿਟ
0: ਫੋਕ ਸੌਂਗਸ ਹਾਂਜੀ ਹਾਂਜੀ
1: ਸੂਫੀ ਸਟਾਰਟ ਕਰਾਂਗੇ ਇੱਦਾਂ ਨਾ ਕਿ ਦੇਖੋ ਕਈ ਵਾਰੀ ਇੱਦਾਂ ਹੁੰਦਾ ਕਿ ਲੋਕ ਥੋੜ੍ਹਾ ਝੂਮਣਾ ਵੀ ਚਾਹੁੰਦੇ ਇੰਜੋਏ ਵੀ ਕਰਨਾ ਚਾਹੁੰਦੇ ਆ
0: ਹਾਂਜੀ
1: ਉਹ ਫਿਰ ਮੈਂ ਦੇਖ ਲੈਣਾ ਆ ਕਿ ਜਿਹੜੇ ਸਾਹਮਣੇ ਬੈਠੇ ਆ ਉਹ ਕੀ ਚਾਹੁੰਦੇ ਆ ਥੋੜ੍ਹਾ ਡਾਂਸ ਹਲਕਾ ਫੁਲਕਾ ਕਰਨਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਤਾਂ ਫਿਰ ਕੋਈ ਗੱਲ ਨਹੀਂ ਉਹਨਾਂ ਨੂੰ ਕੁਆਲੀਟੀ ਵੀ ਨਜ਼ਰ ਆਉਂਦੀ
0: ਵੈਰੀ ਨਾਈਸ ਸੋ ਇੰਟਰੈਕਸ਼ਨ ਕ੍ਰਾਊਡ ਦੇ ਨਾਲ ਹੋਊਗੀ ਨਾ ਦੀ ਆਡੀਅੰਸ ਜਿਹੜੀ ਆਉਂਗੀ
1: ਹਾਂ ਬਿਲਕੁਲ ਇੱਕ ਚੀਜ਼ ਦੇਖਾਂਗੇ ਇਸ ਵਾਰ ਮੈਂ ਟਰਾਈ ਕਰਾਂਗੇ ਜੇ ਇੱਕ ਮਾਈਕ ਓਪਨ ਮਾਈਕ ਰੱਖਾਂਗੇ
0: ਵੈਰੀ ਨਾਈਸ
1: ਤੇ ਜੇ ਕੋਈ ਕੁਐਸਚਨ ਕਰਨਾ ਚਾਹੁੰਦਾ ਕੋਈ ਪੁੱਛਣਾ ਚਾਹੁੰਦਾ ਪਾਪਾ ਜੀ ਦੇ ਬਾਰੇ 'ਚ ਫੈਮਿਲੀ ਦੇ ਬਾਰੇ 'ਚ ਸਾਡੇ ਗਾਣਿਆਂ ਦੇ ਬਾਰੇ 'ਚ ਸਾਡੇ ਹੁਣ ਤੱਕ ਦੇ ਮਿਊਜ਼ਿਕ ਸਫ਼ਰ ਦੇ ਬਾਰੇ 'ਚ ਤੇ ਜ਼ਰੂਰ ਇਹ ਚੀਜ਼ ਨਵੀਂ ਕਰਾਂਗੇ ਇਹ ਚੀਜ਼ ਕਿ ਕਈ ਵਾਰੀ ਹੁੰਦਾ ਨਾ ਕਿ ਯਾਰ ਅਸੀਂ ਮਿਲਣਾ ਚਾਹੁੰਦੇ ਸੀ ਗੱਲ ਕਰਨਾ ਚਾਹੁੰਦੇ ਸੀ ਫੋਟੋ ਖਿਚਾਉਣਾ ਚਾਹੁੰਦੇ ਸੀ ਪਰ ਜਿਹੜੀਆਂ ਕਈ ਵਾਰੀ ਗੱਲਾਂ ਹੋ ਜਾਂਦੀਆਂ ਨਾ ਫਿਰ ਉਹ ਗੱਲਾਂ ਯਾਦ ਰਹਿ ਜਾਂਦੀਆਂ ਤੇ ਮੈਂ ਇਹ ਚਾਹੁੰਦਾ ਕਿ ਇਹ ਮਾਈਕ ਆਪਾਂ ਇੱਕ ਓਪਨ ਰੱਖਾਂਗੇ ਤੇ ਆਡੀਅੰਸ ਦੇ ਵਿੱਚ ਮਾਈਕ ਲੈ ਕੇ
0: ਜਾਵਾਂਗੇ
1: ਸਵਾਲ ਕਰਨਾ ਚਾਹੁੰਦਾ
0: ਤੁਸੀਂ ਬਾਕੀ ਪ੍ਰਮੋਟਰ ਦੇਖਦੇ
1: ਆ ਨਵਾਂ ਆਈਡੀਆ ਮੇਰੇ ਹਿਸਾਬ
0: ਨਾਲ ਵੈਰੀ ਨਾਈਸ
1: ਤੇ ਮੈਂ ਚਾਹੁੰਦਾ ਕਿ ਇੰਟਰੈਕਸ਼ਨ ਇਦਾਂ ਹੋਵੇ
0: ਆਡੀਅੰਸ ਦੇ ਨਾਲ ਐਂਡ ਤੁਸੀਂ ਕਿੰਨੀ ਵਾਰੀ ਪਹਿਲਾਂ ਯੂਕੇ ਦੇ ਵਿੱਚ ਪਰਫੋਰਮ ਕੀਤਾ ਨਾਲ ਤੁਹਾਨੂੰ ਪਤਾ ਕਿ ਜਿਹੜੀ ਯੂਕੇ ਦੀ ਆਡੀਅੰਸ ਇਸ ਦਾ ਪ੍ਰੋਬਬਲੀ ਦਾ ਬੈਸਟ ਆਡੀਅੰਸ ਦੈਟ ਯੂ ਲਾਈਕ ਪਰਫੋਰਮਿੰਗ ਟੂ ਜੇ ਤੁਸੀਂ ਯੂਕੇ ਦੇ ਵਿੱਚ ਆਉਂਦੇ ਤੁਸੀਂ ਤੁਹਾਡੀ ਕੀ ਐਕਸਪੈਕਟੇਸ਼ਨਸ ਹੁੰਦੀ ਆ ਜਿਹੜੇ ਤੁਸੀਂ ਲੋਕਾਂ ਨੇ ਮਿਲਦੇ ਆ ਕੇ ਇੱਥੇ
1: ਮੈਨੂੰ ਨਾ ਜੀ ਬੜੀ ਇੱਕ ਕਿਉਰਿਓਸਿਟੀ ਬੜੀ ਰਹੀ ਹੈ ਹਮੇਸ਼ਾ ਤੋਂ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਬਹੁਤ ਜ਼ਿਆਦਾ ਸ਼ੋਅਜ਼ ਹੁੰਦੇ ਸੀ ਇੱਥੇ ਯੂਕੇ ਦੇ ਵਿੱਚ ਅਤੇ ਕਿਉਂਕਿ ਹੁਣ ਸੂਫੀ ਮਿਊਜ਼ਿਕ ਨੂੰ ਸੁਣਦੇ ਹਾਂ ਅਤੇ ਫੋਲੋ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਜਦੋਂ ਮੈਂ ਗਾਉਂਦੇ ਹੋਏ ਇੱਥੇ ਛੋਟੀਆਂ ਛੋਟੀਆਂ ਮਹਿਫਲਾਂ ਹੁੰਦੀਆਂ ਸੀ ਉਸ ਟਾਈਮ 'ਤੇ ਅਤੇ ਯੂਕੇ ਦੀ ਆਡੀਅੰਸ ਇੰਨਾ ਜ਼ਿਆਦਾ ਮਤਲਬ ਨਹੀਂ ਮੈਂ ਜਾਣਾ ਜੋਗੀ ਦੇ ਨਾਲ ਜਾਂ ਮਸਤ ਕਲੰਦਰ ਉਹਦੇ 'ਤੇ ਵੀ ਲੋਕ ਮਤਲਬ ਜਿਹੜੇ ਸਾਡੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜਿਹੜੇ ਭਰਾ ਸਾਡੇ ਉਹ ਵੀ ਨੱਚ ਰਹੇ ਹੁੰਦੇ ਸੀਗੇ ਇੰਨਾ ਜ਼ਿਆਦਾ ਬੜੀਆਂ ਵਾਇਰਲ ਹੁੰਦੀਆਂ ਸੀਗੀਆਂ ਉਹ ਵੀਡੀਓ ਅਤੇ ਅਸੀਂ ਦੇਖਦੇ ਸੀਗੇ ਵੀ ਯਾਰ ਇੱਥੇ ਬਹੁਤ ਮਤਲਬ ਸੂਫੀ ਮਿਊਜ਼ਿਕ ਨੂੰ ਬਹੁਤ ਸੁਣਦੇ ਆ ਅਤੇ ਸੋ ਬਸ ਉਹ ਚੀਜ਼ ਨੂੰ ਫੋਲੋ ਕਰਦੇ ਹੋਏ ਮੈਨੂੰ ਇਹ ਉਮੀਦ ਆ ਕਿ ਕੱਲ੍ਹ ਵੀ ਇੱਦਾਂ ਦਾ ਹੀ ਕੁਛ ਜਿਹੜਾ ਆਉਣ ਵਾਲਾ ਦਿਨ ਜਦੋਂ ਅਸੀਂ ਫਰਾਈਡੇ ਕਰਾਂਗੇ ਸ਼ੋਅ ਅਤੇ ਉਦੋਂ ਵੀ ਇੱਦਾਂ ਹੀ ਹੋਏਗਾ
0: ਇਟਸ ਗੋਇੰ ਬੀ ਫੈਂਟਾਸਟਿਕ ਲਾਈਕ ਆਈ ਸੈਡ ਤੁਸੀਂ ਕੁਛ ਨਵਾਂ ਲੱਗਿਆ ਲੱਗੇ ਫੋਰ ਦ ਯੂਕੇ ਆਡੀਅੰਸ ਵਿਚ ਇਜ਼ ਗੋਇੰ ਬੀ ਫੈਂਟਾਸਟਿਕ ਇੰਗੇਜਮੈਂਟ ਐਂਡ ਦੇਰ ਵਿਲ ਬੀ ਇੰਟਰੈਕਸ਼ਨ ਵਿਦ ਦ ਕਰਾਊਡ ਐਸ ਵੈਲ ਵਾਂਸ ਅਗੇਨ ਕੁਇਕ ਰਿਮਾਈਂਡਰ ਵਿਰਾਸਤ ਯੂਕੇ ਟੂਰ ਇਜ਼ ਹੈਪਨਿੰਗ ਲਕਵਿੰਦਰ ਵਰਦਾਲੀ ਇਜ਼ ਲਾਈਵ ਇਨ ਦ ਸਟੂਡੀਓ ਐਂਡ ਹੀ ਵਿਲ ਬੀ ਲਾਈਵ ਐਟ ਦ ਕ੍ਰਿਸਟੋ ਗ੍ਰੈਂਡ ਸਲਾਊ ਔਨ ਦ 16th ਆਫ ਅਕਟੋਬਰ ਦੈਟਸ ਦਿਸ ਕਮਿੰਗ ਫਰਾਈਡੇ ਐਂਡ ਵੀਵ ਗਾਟ ਬਰਮਿੰਗਮ ICC Birmingham on the 18th of October and tickets are available from Eventbrite and Anisa Nasir, our very own Anisa Nasir is hosting the event as well, our legendary presenter. He's brought to you by Creative Team Events and of course Peace Nation UK and from Creative Teams UK, I've got the very beautiful and she's looking beautiful more than ever. Padani, I think Medilie Bantan Kiyaya Ja Lakvinder Bajile. But Samreen, it's really nice to see you. How are you doing?
2: थैंक यू सो मच राज वही बात है ना ऐसा फिर लग रहा है कि मैं अपने घर आ गई हूँ बिकॉज एवरी आफ्टर टू थ्री मंथ्स आई कम टू लाइक अ रेडियो टू प्रमोट आवर इवेंट्स वही बात है ना जो हम कहते हैं हम डिलीवर करते हैं तो हम लखविंदर जी को अपने साथ लेके आए हैं तो जो इवेंट हम पिछले 3 महीने से अपनी जान जिगर लगा के प्रमोट कर रहे हैं तो वो बस उस कुछ ही दिन रह गए हैं उसको आप सबके सामने प्रेजेंट करना तो मैं यही कहना चाह रही हूँ जैसे ऑडियंस ने हमें इतनी सपोर्ट दी है इतना प्यार दिया है कुछ ही टिकट्स रह गई हैं तो प्लीज़ आप अपनी टिकट्स बुक करें ऑन इवेंट ब्राइट सो 16th अक्टूबर को ग्रैंड क्रिस्टल में है स्लाऊ में और 18th अक्टूबर को ICC बर्मिंगम के अंदर है तो प्लीज़ बुक योर टिकट्स एंड इफ़ यू वांट मोर इन्फॉर्मेशन अबाउट दिस शो प्लीज़ कॉल अस ऑन 0794925037 6 लास्ट फ्यू टिकट्स टू गो प्लीज़ बुक दिस टिकट्स एंड ये टिकट्स वही हैं जो आप आके इस शो का मज़ा लेंगे अपनी फैमिली के साथ और जो लखविंदर जी आए हैं इतनी दूर से पंजाब से आप आके उनको मिलेंगे
0: इट्स सो गुड ऑनेस्टली सो मीन व्हेन इट कम्स टू एन इवेंट लाइक दिस सारे ने पता है कि यू आर गोना बी ब्रिंगिंग अ फैंटास्टिक शो टुगेदर एंड वी आर सो हैप्पी दैट लाइक रेडियो नेटवर्क इज वंस अगेन योर प्रेफर्ड रेडियो पार्टनर फॉर दिस सो लखविंदर वडाली इज परफॉर्मिंग लाइव डोंट फॉरगेट इफ यू वांट टिकट डिटेल्स 0794925037 6 लखविंदर पाजी पीछे तुमने सुनना नहीं गा बट छड़का में गाना लाया सो गाना पीछे आंदा है यू कैन हियर इट एंड दिस इज वन ऑफ योर फेवरेट्स एज वेल सो और बार थोड़ा सा एक्सप्लेन करेंगे योर
1: मैं तो गाता सी ऑडियंस लिए पर ऑडियंस ने इतना प्यार करता है इतना ज्यादा मोहब्बत मिली है उन्हें मैं टोरंटो भी करके आया शो ना
0: हाँ जी
1: परसों तो उत्थे भी चरखा चूरी नाले मैं तो घ्यो दी मिठी चूरी लोगों बदनाम करती ਲਜਪਾਲਾਂ ਦੇ ਨਾਲ ਸਟਾਰਟ ਕੀਤਾ ਸੀ ਮੈਂ ਲਜਪਾਲਾਂ ਦੇ ਲੜ ਲੱਗੀ ਹਾਂ ਮੇਰੇ ਪ੍ਰੋਗਰਾਮ ਭਰੇ ਰਹਿੰਦੇ ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ ਉੱਥੋਂ ਸ਼ੁਰੂ ਕੀਤਾ ਫਿਰ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਫਿਰ ਚਰਖਾ ਦੀ ਡਿਮਾਂਡ ਚੂਰੀ ਦੀ ਡਿਮਾਂਡ ਫਿਰ ਫੋਕ ਚਾਰੀਏ ਚ ਆਪਣਾ ਟੱਪੇ ਤੇ ਆਪ ਨਾਲ ਲਾਈਆਂ ਵੇ
0: ਜ਼ੋਰਾ ਜ਼ੋਰੀ
1: ਕਾਫੀ ਇਹਨਾਂ ਔਰ ਮੈਂ ਉਹੀ ਕਹਿ ਰਿਹਾ ਕਿ ਹਰ ਤਰ੍ਹਾਂ ਦਾ ਫਲੇਵਰ ਹੋਊਗਾ ਸ਼ੋਅ ਦੇ ਵਿੱਚ ਤੇ ਯਾਦਗਾਰ ਸ਼ੋਅ ਹੋਊਗਾ
0: ਹਾਂਜੀ ਹਾਂਜੀ
1: ਇਹ ਕਹਿਣਾ ਚਾਹੁੰਦਾ
0: ਤੁਸੀਂ ਕਹਿੰਦੇ ਨੇ ਕਿ ਟੋਰਾਂਟੋ ਦੇ ਵਿੱਚ ਇੱਧਰ ਹੀ ਆਡੀਅੰਸ ਆ ਗਾਣੇ ਮੰਗਦੇ ਸੀਗੇ ਯੂਕੇ ਆਡੀਅੰਸ ਨੂੰ ਪਤਾ ਹੈ ਕਿ ਮੰਗਣਾ ਕਿ ਪਹਿਲਾਂ ਕੀ ਮੰਗਣਾ ਹੈ ਐਂਡ ਇਟਸ ਗ੍ਰੇਟ ਤੁਸੀਂ ਇੰਗੇਜਮੈਂਟ ਵੀ ਕਰਨ ਲੱਗੇ ਇੰਟਰੈਕਸ਼ਨ ਵੀ ਕਰਨ ਲੱਗੇ ਸੋ ਐਨੀ ਵਨ ਦੈਟਸ ਗੋਇੰਗ ਟੂ ਦ ਸ਼ੋਅ ਦ ਬੈਸਟ ਥਿੰਗ ਅਬਾਊਟ ਇਟ ਇਜ਼ ਦੈਟ ਦੇਰ ਵਿਲ ਬੀ ਐਨ ਓਪਨ ਮਾਈਕ ਐਂਡ ਯੂ ਕੈਨ ਇੰਜੋਏ ਦੈਟ ਇੰਟਰੈਕਸ਼ਨ ਵਿਦ ਲਖਵਿੰਦਰ ਵਡਾਲੀ ਸੋ ਗੈਟ ਅਪ ਕਲੋਸ ਐਂਡ ਪਰਸਨਲ ਵਿਦ ਦ ਮੈਨ ਹਿਮਸੈਲਫ ਲਖਵਿੰਦਰ ਵਡਾਲੀ ਇਟਸ ਗੋਇੰ ਟੂ ਬੀ ਐਬਸੋਲੀ ਅਮੇਜ਼ਿੰਗ ਇਜ਼ਨਟ ਇਟ ਸਮਰੀਨ ਯੂ ਲੁਕਿੰਗ ਐਟ ਮੀ ਕੁਝ ਹੋਰ ਤਾਂ ਨਹੀਂ ਰਹਿ ਗਿਆ
2: मैं बस यही कहना चाहती हूँ लाइक अ रेडियो इज UK's बेस्ट चैनल बेस्ट रेडियो द रीज़न वाई जितनी लाइक अ रेडियो ने हमें सपोर्ट की है इट्स जस्ट माइंड ब्लोइंग एंड प्लीज़ ऐसे ही करते रहे पिछले कुछ दिन रह गए हैं तो फिर एक रिक्वेस्ट है कुछ टिकट्स रह गई हैं प्लीज़ आप बुक करो इवेंट ब्राइट के ऊपर नहीं तो आप मुझे कॉल करें 0794925037 6 पे कॉल करें एंड बुक दिस टिकट्स एंड कम एंड मेक दिस ए यादगार इवेंट
0: एब्सोल्युटली एंड लखविंदर पाजी मैं ऑफिस उन्होंने पूछा नहीं सर तुम कुछ गाना तो नहीं चाहते बिकॉज उन्हें पता सम सिंगर्स रेडी होंगे ना दे नॉट गोना बी रेडी अंटिल फ्राइडे बट फिर भी मैं देख लो मैं कोई सैंपल तो नहीं देना चाहते
1: देखो मैं सारे गाने के नाम लेते हैं मैं चाहता कि उत्थे आगे सुन गए ना फिर नाले जो फरमाइश भी करेंगे वो होर ज़्यादा वधिया रहेगा तो मैं गाने ता याद कराते हैं कि इन्हों चो कोई भी किसी की भी कोई फरमाइश है कभी भी कोई मैं सीकुएंस नहीं बना के लेके आऊँगा मैं ट्राई करूँगा जो भी कोई अपनी फरमाइश करूँगा उससे पहले मैं वो गाना
0: Instant, very nice. So there you go. You're going to get a preview live on Friday itself, all right? So Friday, it will be a preview and the final show as well. So don't forget to check it out. Friday, it's going to be in Slough, right? Once again, Crystal Grand Slough and Birmingham, ICC Birmingham on Sunday, the 18th of October. Brought to you by none other than Creative Team Events and, of course, Peace Nation UK. It is the Veracet UK Tour. So it's making a stop here in the UK for 2 dates only, 0794925037 6 or go on to Eventbrite. All the details are on Eventbrite and you can get all the details there. So sorry, sir, thank you so much, Lakvinder Bhaji.
1: Thank you, Raj Bhaji.
0: Thank you.
1: Or like a radio.
0: Thank you very much. There you go. And Samreen, thank you for coming in, and to the rest of the team as well. I know you brought everyone with you, so it means a lot. Thank you.
1: Thank you so much.
0: So there you go. And you can catch Lakvinder Vidali Bhaji also on Like a Gold and Like a Really Great to Manchester with Anisa Nasir, a legend who is just getting ready. And she will be on after 7 o'clock on our Like a Radio Network. And listen also live on the Like a Radio mobile app. And I'll be back tomorrow at 4 o'clock. You enjoy your evening. Till then, bye.
3: Ye hai Like a Radio. Traffic and travel.
4: Good evening, I'm Johnny Ratner. Problems continue about a mile and a half to the east of Quinton. Court Oak Road is partly blocked westbound. A van's broken down at Tenall Drive. Got two big matches on tonight, of course. Wolverhampton as the Wanderers take on Bolton Wanderers at the Molyneux Stadium. So expect extra queues on Waterloo Road, Stafford Road and the Ring Road already slow. And of course in Birmingham, Birmingham City take on Preston North End at St Andrews. So I imagine the Ring Road, Coventry Road and Castle Road will all be slow. Trams are not running between Millennium Point and Albert Street, and delays of a quarter of an hour on trains and some cancellations between Birmingham New Street and both Bromsgrove and Redditch after a train broke down at Norfield. That's the latest traffic and travel.
3: This is the Leica Radio Network, the largest Asian commercial radio network in the UK, broadcasting in Greater London, Greater Manchester and the Midlands. Tune in wherever you are in the world by downloading the Leica Radio mobile app. Listen live or listen back to your favourite shows, or log on to leicaradio.com and listen via the website. If you like what you hear, do tell us. Email us info@leicaradio.com, or you can advertise on the Leica Radio Network by emailing sales@leicamedia.co.uk. Like a radio. Drive is sponsored by Pepe's. Download the Pepe's app, the chance to win prizes with every order. You can now receive 25% off after every 6 orders. T's and C's apply. Leave a review to be in with a chance to win a £100 Pepe's voucher.